0: ਜਿਹਨੇ ਕਿ ਆਪਾਂ ਟਪਕਣ ਸਿੰਚਾਈ ਕਹਵਾਂ ਹਾਂ, ਸਪ੍ਰਿੰਕਲਰ ਜਿਹਨੇ ਕਿ ਆਪਾਂ ਫਵਾਰਾ ਸਿੰਚਾਈ ਕਹਵਾਂ ਹਾਂ, ਅਣਾ ਸਿਸਟਮ ਜਿਸ ਆਧੁਨਿਕ ਤਕਨੀਕਾਂ ਆਪਾਂ ਕੰਮ ਮੇ ਲੰਘਾ ਤਾਂ ਪਾਣੀ ਦੀ ਹਰ ਬੂੰਦ ਰੋਜ਼ ਸਹੀ ਇਸਤੇਮਾਲ ਵੀ ਅਣਵੇਂ ਵੀ ਸਕੇ ਹੈ ਸਾ ਔਰ ਹਾਥੇ ਹਾਥੇ ਤਕਨੀਕ ਰੋ ਸਹੀ ਉਪਯੋਗ ਕਰਾਂਗਾ। ਅੱਜ ਕੱਲ੍ਹ ਆਪਾਂ ਦੇਖਿਆ ਤਾਂ ਖੇਤੀ ਮੇ ਡਰੋਨ ਹੈ, ਸੋਇਲ ਹੈਲਥ ਕਾਰਡ ਹੈ, ਅਸੀਂ ਗਣੀ ਹਰੀ ਤਕਨੀਕੀਆਂ ਹੈ ਬਣੇ ਮਦਦ ਕੇਵਲ ਆਪਣੀ ਜਾਂ ਖਾਦ ਦੀਆ ਹੈ ਦਵਾ ਡਾਲੀ ਜੇ ਸਕਾਂ ਹਾਂ, ਜਤਰੀ ਜ਼ਰੂਰਤ ਹੈ ਉਹਨੇ ਬਣੇ ਰਸਾਇਣ ਰੋ ਫਜ਼ੂਲ ਖਰਚੋ ਵੀ ਨਹੀਂ ਹੋਏਗਾ ਔਰ ਪ੍ਰਦੂਸ਼ਣ ਦੋਈ ਨੇ ਵੀ ਰੋਕੇਗਾ ਸਾ।
1: ਤਾਂ ਦੇਖੋ ਸਾ, ਖੇਤੀ ਦੇ ਮਹੀਨੇ ਪਰਿਆਵਰਣ ਜੋ ਹੈ ਵਣੇ ਕੋ ਦੁਸ਼ਮਣੀ ਨਹੀਂ ਵੇਵੇ ਔਰ ਆਪਸ ਮੇ ਇੱਕ ਸਾਮੰਜਸ਼ ਬਣੇ ਦੁਕੋ ਰਹੇਵੇ ਔਰ ਵਣੇ ਕੋ ਰਕਸ਼ਕ ਜੋ ਬਣੇ ਦੁਕੋ ਰਹੇਵੇ, ਅਸਾ ਪ੍ਰਯਾਸ ਆਪਾਂ ਨੇ ਕਰਨਾ ਚਾਹਵਰ। ਆਜ ਦੀ ਟਾਈਮ ਕੀ ਜੋ ਮੰਗ ਹੈ ਵਣੇ ਕਾ ਹਿਸਾਬ ਦੇਖੋ ਟਿਕਾਊ ਖੇਤੀ ਹੈ ਔਰ ਵਣਨੇ ਆਪਾਂ ਨੇ ਅਪਣਾਉਣੀ ਪੜੇਗਾ ਔਰ ਆਪਣਾ ਜੋ ਆ ਵਾਲੀ ਪੀੜ੍ਹੀ ਹੈ ਵਣਨੇ ਸ਼ੁੱਧ ਹਵਾ, ਸਾਫ਼ ਪਾਣੀ ਔਰ ਉਪਜਾਊ ਜ਼ਮੀਨ ਵਾਪੀ ਦੇ ਸਕਾਂ, ਅਸੀਂ ਪ੍ਰਯਾਸ ਆਪਾਂ ਨੇ ਕਰਨਾ ਪੜੇਗਾ।
0: ਬਿਲਕੁਲ ਸਾ, ਤਾਂ ਦੇਖੋ ਆਪਾਂ ਆਪਣੇ ਕਿਸਾਨ ਭੈਣੇ ਯਾਤਰੀ ਬੜੀਆ ਜਾਣਕਾਰੀ ਦਿੱਤੀ ਕਿ ਕ੍ਰਿਸ਼ੀ ਔਰ ਪਰਿਆਵਰਣ ਨੂੰ ਕੋਈ ਗਹਿਰੋ ਸੰਬੰਧ ਹੋਵੇ ਸਾ ਔਰ ਅਬੇਕੋ ਤਾਂ ਆਪਣੇ ਕਿਸਾਨ ਭੈਣੇ ਇੱਕ ਬੜੀਆ ਰਾਜਸਥਾਨੀ ਲੋਕ ਗੀਤ ਸੁਣੇ ਦਾ ਸਾ।
1: ਹਾਂ ਸਾ, ਸੁਣਾਇਓ ਗੀਤ।